0: ਦੋਸਤਾਨੂੰ ਤਾਂ ਦਿਵਾਲਾ
1: ਅਨਸਵਤਾ ਦਿਵਾਲਾ ਵਿਚਾਰ ਦੋ ਪੜਹੀਨਾ
0: ਵਾਟਵੇ ਧਾਗੜਲਾ 14 ਵਿਦੇ ਭੰਡਰਾ ਬੇਗਲਾ ਪਾਣੀ ਉਗਾ ਖਲਚਾ ਖਾਲੀ ਵਰਚਾ ਵਰ ਹਾਲ
1: ਅਨਸਵਤਾ ਦੋ ਦਿਵਾਲਾ।